0: latest news on the hour.
1: Hello, I'm Lewis Donaldson. Green Senator Jordan Steele John has taken leave from the party room. It comes after seven members reportedly demanded an investigation into inappropriate comments towards women. The 32-year-old is accused of concerning behaviour in the presence of women, with claims spanning almost a decade from 2017 to 2025. Greens leader David Shoebridge says the party is taking the matter extremely seriously.
2: And when matters like this are raised, they require a fair, an independent and a timely process for them to be dealt with. The WA Greens are commissioning that process, and the matter has been referred across to the WA Greens for that process.
1: The Minister for Communications wants to dispel claims that new digital duty of care legislation will amount to censorship. Annika Wells spoke at the National Press Club in Canberra this afternoon after introducing the proposed laws in Parliament this morning. Today, she hoped to debunk the coalition message that the laws will also stop criticism of the government. Ms. Wells says adults can access whatever they want as long as it's not illegal.
3: The digital duty of care is not a stepping stone for regulating misinformation and disinformation. If adults listen to Manosphere podcasts, or people post their views about the government, or make memes, or want to say the moon landing was fake, they can continue to do so without restriction. We are not controlling free speech. We are not conducting covert surveillance.
1: The Deputy Prime Minister says military police are investigating the reprehensible and invasive video device found in the bathroom of a Navy ship off the coast of Cairns. The Royal Australian Navy says a person of interest has been identified in the investigation into a video recording device found in a cabin on HMAS Leeuwin. In a statement, Richard Marles says it is the most despicable breach of trust. A group of Indigenous women in the Northern Territory have written their own report on domestic violence and put forward community-focused solutions. Adam Evans from NIRS News has more.
4: A group of Indigenous women in the Northern Territory have written their own report on domestic violence, calling on governments to fund the fixes. The women come from Wadare and Pepperminati, about 4 hours' drive south of Darwin. They've spoken to dozens of locals, including police, and found most children in their communities have witnessed domestic violence. Their report, called Mapping Women and Children's Safety, calls for a men's behavioural change program, counselling, more safe accommodation, a sobering shelter, and extra police. They've handed it to the Territory and Federal governments about 3 weeks ago, and they haven't had a response yet.
1: Australia has been awarded its first Michelin stars, with 11 restaurants in South Australia receiving the distinction. McGill Estate Restaurant in Adelaide was the only venue to receive 2 stars, while 10 others were awarded 1 star each. According to the ABC, South Australia's government paid for incognito inspectors to visit the state, which is why no spots have been recognised in other parts of the country. And in sport, Australia goes head-to-head with New Zealand tonight in the first match of the Rugby League World Cup. Speaking to Fox Sports, Kangaroos assistant coach Ben Teo spoke about the expectation about a home soil World Cup win.
5: Oh, look, I think there's always an expectation. I think this team's always carried that expectation. These players are used to it. But look, as I said, everyone's excited for this World Cup. And there's a lot of expectations on a lot of teams with great squads and players that have gone to other teams. So I think we're all going to feel it.
6: National Radio News, produced by Charles Sturt University, the Community Radio Network, and supported by the Community Broadcasting Foundation.
7: आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है किंडर में बच्चे खेल के माध्यम से सीखते हैं जिससे उनको महत्वपूर्ण सामाजिक भावात्मक और बौद्धिक कौशल विकसित करने में और अपने दोस्त बनाने में मदद मिलती है vic.gov.au/kinder पर और अधिक जानकारी प्राप्त करें
8: ਉਹਨਾਂ ਸਾਰੀਆਂ ਗਲਵਕੜੀਆਂ ਬਾਰੇ ਸੋਚੋ ਜੋ ਤੁਸੀਂ ਅਜੇ ਵੀ ਪਾਉਣੀਆਂ ਹਨ ਉਹਨਾਂ ਯਾਦਾਂ ਅਤੇ ਕਹਾਣੀਆਂ ਬਾਰੇ ਸੋਚੋ ਜੋ ਤੁਹਾਨੂੰ ਅਜੇ ਵੀ ਬਣਾਉਣੀਆਂ ਤੇ ਸਾਂਝੀਆਂ ਕਰਨੀਆਂ ਹਨ ਛਾਤੀ ਦੀ ਸਕ੍ਰੀਨਿੰਗ ਕੈਂਸਰ ਨੂੰ ਸ਼ੁਰੂਆਤੀ ਪੜਾਅ ਤੇ ਲੱਭ ਸਕਦੀ ਹੈ ਜਦੋਂ ਇਸ ਦਾ ਇਲਾਜ ਕਰਨਾ ਸਭ ਤੋਂ ਵੱਧ ਆਸਾਨ ਹੁੰਦਾ ਹੈ ਤਾਂ ਜੋ ਤੁਸੀਂ ਉਹਨਾਂ ਪਲਾਂ ਵਿੱਚ ਆਪਣੇ ਪਿਆਰਿਆਂ ਦੇ ਨਾਲ ਹੋ ਸਕੋ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ ਇਹ ਮੁਫ਼ਤ ਹੈ ਇਸ ਵਿੱਚ ਸਿਰਫ 10 ਮਿੰਟ ਲੱਗਦੇ ਹਨ ਅਤੇ ਹਮੇਸ਼ਾ ਮਹਿਲਾ ਰੇਡੀਓਗ੍ਰਾਫਰ ਵੱਲੋਂ ਕੀਤੀ ਜਾਂਦੀ ਹੈ ਅੱਜ ਹੀ breastscreen.org.au ਤੇ ਜਾ ਕੇ ਜਾਂ 132050 ਤੇ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇਹ ਸਕ੍ਰੀਨਿੰਗ ਕਰਵਾਉਣ ਦਾ ਸਮਾਂ ਹੈ।
0: ਮੈਨੇ ਨਹੀਂ ਸੋਚਾ ਥਾ ਕਿ ਇਹ ਨੌਕਰੀ ਮੇਰੇ ਲਈ ਹੋਗੀ, ਲੇਕਿਨ ਮੁਝੇ ਜਲਦ ਹੀ ਅਹਿਸਾਸ ਹੁਆ ਕਿ ਮੇਰੇ ਪਾਸ ਪਹਿਲੇ ਸੇ ਜੋ ਕੌਸ਼ਲ ਹੈ ਵੇ ਬਿਲਕੁਲ ਵਹੀ ਹੈ ਜੋ ਮੁਝੇ ਇੱਕ ਅੱਛੀ ਜੇਲ ਅਧਿਕਾਰੀ ਬਣਨੇ ਕੇ ਲਿਏ ਚਾਹੀਏ ਥੇ। ਆਪਣੇ ਬਾਤਚੀਤ ਕੇ ਕੌਸ਼ਲ ਕਾ ਉਪਯੋਗ ਕਰਨਾ ਔਰ ਇੱਕ ਅੱਛੀ ਰੋਲ ਮਾਡਲ ਬਣਨਾ ਔਰ ਇਸ ਸਭ ਕਾ ਅਨੁਭਵ ਮੁਝੇ ਮੇਰੇ ਸਹਿਯੋਗੀ ਸਾਥੀਓਂ ਕੇ ਸਾਥ ਹੋਤਾ ਹੈ। ਯਦੀ ਆਪ ਵੀ ਆਪਣੇ ਕੌਸ਼ਲ ਕਾ ਉਪਯੋਗ ਕਰਕੇ ਇੱਕ ਐਸਾ ਕਰੀਅਰ ਬਣਾਉਣਾ ਚਾਹਤੇ ਹੈ ਜੋ ਫਾਇਦੇਮੰਦ ਔਰ ਸੁਰੱਖਿਅਤ ਹੋ, ਤੋ ਅਭੀ ਆਵੇਦਨ ਕਰੇ। ਸਰਚ ਕਰੇ ਕਰੈਕਸ਼ਨਸ ਵਿਕਟੋਰੀਆ ਕਰੀਅਰਸ, ਵਿਕਟੋਰੀਅਨ ਸਰਕਾਰ, 1 ਟ੍ਰੈਜਰੀ ਪਲੇਸ, ਮੈਲਬੌਰਨ ਦੁਆਰਾ ਅਧਿਕ੍ਰਿਤ।
9: From Wentworth to Robinvale, you're listening to Hot FM.
10: It's a kind of magic.